0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੁਰੋਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।

0: सुरर संगीत साजो आवाज आपका मनपसंद रेडियो चैनल FM 101।
1: प्रोग्राम सुनने वाले सारे भैन भरावां नूं ते बुजुर्गां नूं साईमां दा सलाम पहुंचे। सोहणे भैन भराओ, इस दुआ दे नाल कि तुसीं हमेशा सेहतमंद, खुशोखरम ते मुस्कुराते रहो, तुहाडी मेज़बान साईमां तुहाडी मेल ते SMS प्रोफेसर सुलेमान साहब दे तिब्बी मशवरे लै के हाजिर खिदमत है। मोहतरम सुनन वालेओ, जिंदगी तो प्यारी कोई शै नहीं, लिहाजा इहदी हिफाजत भी साडा दीनी फरीजा है। ते जिंदगी दी हिफाजत दा बेहतरीन तरीका ए वे कि अल्लाह ना करे जदों कोई भी बीमारी महसूस होवे उहदा फौरी इलाज करवाया जाए ताकि सेहतमंदी नाल खुशगवार जिंदगी गुजारी जा सके। सोहणे भैन भराओ, हमेशा वांगू अज भी साडे स्टूडियो विच मौजूद होणगे पाकिस्तान दे मशहूर मारूफ तबीब हर्बल फिजिशियन प्रोफेसर सुलेमान साहब। इस तो पहले कि तुहाडी उहनां नाल मुलाकात करवाई जावे, पहलां तुसीं नोट फरमाओ साडा पता ते फोन नंबर ताकि तुसीं तिब्बी मशवरे ते बेहतरीन इलाज लई प्रोफेसर सुलेमान साहब नूं आप वी मिल सको। ते नोट फरमाओ, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी भैन भराओ, जरा एक्टिव हो जाओ ते रेडियो दे नेड़े नेड़े आ जाओ, क्योंकि इंतजार दियां घड़ियां मुक गईयां ते हुण मिलने आं पाकिस्तान दे बहुत ही मशहूर ओ मारूफ ते माया नास तबीब हर्बल फिजिशियन यूनानी मेडिकल कॉलेज दे साबिक वाइस प्रिंसिपल ते पाकिस्तान तिब्बी फाउंडेशन दे चेयरमैन जनाब प्रोफेसर सुलेमान साहब नूं। सुलेमान साहब, मैं तुहानूं इस प्रोग्राम दे विच वेलकम कहनी आं ते शुक्रिया अदा करनी आं कि तुसीं साडे प्रोग्राम नूं रौनक बख्शी।
2: साईमा जी, शुक्रिया ते मैं तुहाडा अदा करना वा कि तुसीं मैनूं अपने भैन भरावां दी खिदमत दा मौका दिंदे हो।
1: जी, बड़ी मेहरबानी सुलेमान साहब। सुलेमान साहब, हुण मैं सब तो पहले जिहड़ा SMS मैं तुहाडी नज़र कर रही हां, ओह मिर्ज़ा नासिर बेग साहब ने तहरीर कीता है।
2: अच्छा।
1: लिखदे ने कि जनाबे आली, मेरी शादी नूं 10 साल दा अरसा हो गया है।
2: जी जी।
1: सुलेमान साहब, काफी इलाज दे बाद हुण इक आखरी उम्मीद ते हर्बल इलाज भी करवाउणा चाहुंदा वां, बराए मेहरबानी रिपोर्ट्स वेख के मैनूं मशवरा दिओ कि इहदा इलाज हो सकदा है।
2: मोहतरम नासिर साहब, अल्लाह ताला ने मौत दे सवा हर बीमारी दा इलाज उतारिया है। ते इस हवाले नाल हदीसे मुबारका सल्लल्लाहु अलैहि वसल्लम है कि कोई बीमारी ऐसी नहीं उतारी गई जिंदा इलाज ते दवा ना उतारी गई होवे। मेरे भाई, जदों मरीज नूं किसे इलाज तों फायदा नहीं हुंदा, ओह समझदा है कि यह बीमारी नाकाबले इलाज है, हालांकि उनका इलाज मौजूद हुंदा है, लेकिन मरीज किसे दूजे मालिज नाल राबता करन तों गुरेज करदा है। मेरे मोहतरम, मैं तुहाडी रिपोर्ट्स वेखियां ने, इहदे विच कोई इन्ना वड्डा मसला नहीं कि उनका इलाज ना होवे, लिहाजा मैं तुहानूं मशवरा देंगा कि तुसीं फौरन ही इलाज शुरू कराओ ते सोहणे रब ते भरोसा रखो, इनशाला ना सिर्फ तुहाडी इह तकलीफ ठीक हो जाएगी बल्कि सोहणा रब तुहानूं इनशाला साहिब औलाद भी करेगा।
1: आमीन सुम्मा आमीन। जी नासिर साहब, तुसीं हर्बल फिजिशियन प्रोफेसर सुलेमान साहब का मशवरा सुनिया, मैनूं यकीन है कि तुसीं इस मशवरे ते अमल भी करोगे। सुलेमान साहब, तुहाडी इह गल दुरुस्त है कि अगर मरीज नूं इक इलाज तों फायदा ना होवे ते फिर ओह इलाज नूं गैर मुअसर समझदा, हालांकि बिलखसूस हर्बल इलाज ते खुदाई इलाज है।
2: जी बेशक सहमा जी, बहुत अच्छी गल कीती है कि ऐ खुदाई इलाज है।
1: बिल्कुल सही फरमाया। सुलेमान साहब, अगली मेल हाजिर है जड़ी जुबैर साहब ने तहरीर कीती है। लिखदे ने कि मेरी उम्र 32 साल है लेकिन असाबी कमजोरी इन्नी है कि मैं अपने आप नूं 50 साल दा मरीज तसव्वुर करना वा। सुलेमान साहब, मैनूं असल विच शादी तों पहलां टाइफाइड बुखार होया सी, ओहदे बाद असाबी कमजोरी शुरू हो गई ते हुण इस प्रॉब्लम दी वजह नाल मैनूं ज़हनी तौर ते बहुत डिप्रेशन रहिंदा है ते मेरी लाइफ डिस्टर्ब हो रही है। जी सुलेमान साहब,
2: जुबैर साहब, टाइफाइड बुखार यकीनन खतरनाक बीमारी है, लेकिन मैनूं अपनी कमजोरी तो आगाह होने के बावजूद इस तो पहला इलाज वल तवज्जो क्यों नहीं की। हुण जदों मसला विगड़ गया है, तुसीं चाहते हो कि मैं 2-3 दिन ही बरताकत का पहाड़ बन जावा, ਮੇਰੇ ਭਾਈ ਤੁਹਾਡਾ ਲੀਵਰ ਮੇਦਾ ਅਸਾਬ ਅਤੇ ਬਿਮਾਰੀ ਦੇ ਮੁੱਢਲੇ ਅਸਰਾਤ ਮੌਜੂਦ ਨੇ, ਲਿਹਾਜ਼ਾ ਤੁਹਾਨੂੰ ਕੁਝ ਅਰਸਾ ਦਿਲ ਲਗਾ ਕੇ ਇਲਾਜ ਕਰਾਉਣਾ ਪਵੇਗਾ ਤਾਂ ਕਿ ਮਜ਼ੀਦ ਜ਼ਿਹਨੀ ਡਿਪਰੈਸ਼ਨ ਨਾ ਹੋਵੇ। ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਫੌਰੀ ਤੌਰ 'ਤੇ ਲੀਵਰ ਅਤੇ ਮੇਦੇ ਦੇ ਨਿਜ਼ਾਮ ਨੂੰ ਦਰੁਸਤ ਕਰੇਗੀ। ਉਸ ਤੋਂ ਬਾਅਦ ਤੁਹਾਡੇ ਅਸਾਬ ਮਜ਼ਬੂਤ ਹੋਣਗੇ ਅਤੇ ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਚੁਸਤੀ, ਤਾਜ਼ਗੀ ਅਤੇ ਭਰਪੂਰ ਕੁਵਤ ਮਹਿਸੂਸ ਕਰੋਗੇ।
1: ਜੀ ਸੁਬੈਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੀ ਸਿਹਤ 'ਤੇ ਤਵੱਜੋ ਦਿਓ ਅਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ। ਸੁਲੇਮਾਨ ਸਾਹਿਬ, ਇੱਧਰੋਂ ਮੈਂ ਪੜ੍ਹਨਾ ਸ਼ੁਰੂ ਕਰਦੀ, ਇੱਧਰੋਂ ਤੁਹਾਡੇ ਈਮੇਲ ਵਗੈਰਾ, ਅਤੇ ਉੱਧਰੋਂ ਅੱਧੀ ਛੁੱਟੀ ਹੋ ਜਾਂਦੀ, ਪਤਾ ਨਹੀਂ ਲੱਗਦਾ ਮੈਂ ਤਾਂ ਗੱਲਾਂ ਕਰਦੇ ਨੇ, ਤੁਸੀਂ ਕਰਦੇ ਹੋ ਸੁਲੇਮਾਨ ਸਾਹਿਬ, ਮੈਂ ਨਹੀਂ ਗੱਲਾਂ ਕਰਦੀ। ਲਓ ਅੱਧੀ ਛੁੱਟੀ ਦਾ ਵੇਲਾ ਹੋ ਗਿਆ ਜੇ, ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਪਾਕ ਸਿਹਤ ਭਰੀ ਜ਼ਿੰਦਗੀ ਗੁਜ਼ਾਰਨ ਲਈ ਆਪਣੀ ਅਲਾਮਤ 'ਤੇ ਨਜ਼ਰ ਰੱਖੋ, ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੋਵੇ ਤਾਂ ਪਾਕਿਸਤਾਨ ਦੇ ਮਸ਼ਹੂਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414 2608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ, ਅਤੇ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਮੇਲਸ ਔਰ SMS ਦਾ ਜਵਾਬ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮਸਲਾ ਇਹ ਵੇ ਕਿ ਮੈਨੂੰ ਭੁੱਖ ਨਹੀਂ ਲੱਗਦੀ, ਮੂੰਹ ਦਾ ਜ਼ਾਇਕਾ ਅਜੀਬ ਜਿਹਾ ਰਹਿੰਦਾ ਹੈ, ਥੋੜ੍ਹਾ ਬਹੁਤਾ ਕੰਮ ਕਰਾਂ ਜਾਂ ਸੀੜੀਆਂ ਚੜ੍ਹਾਂ ਅਤੇ ਬੁਰੀ ਤਰ੍ਹਾਂ ਸਾਫ ਖੁੱਲ ਜਾਂਦੀ ਹੈ। ਜਿਸਮਾਨੀ ਕਮਜ਼ੋਰੀ ਵੀ ਕਾਫੀ ਜ਼ਿਆਦਾ ਹੋ ਗਈ ਹੈ, ਮੈਂ ਹਾਜ਼ਮੇ ਦੀ ਕਈ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਆਰਾਮ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਅਨਵਰ ਭਾਈ, ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਆਪਣੀ ਮਦਦ ਆਪਦੇ ਤਹਿਤ ਹੋਣ ਵਾਲਾ ਇਲਾਜ ਨਾ ਸਿਰਫ ਬਿਮਾਰੀ ਨੂੰ ਪੇਚੀਦਾ ਕਰਦਾ ਹੈ ਬਲਕਿ ਬਾਜ਼ ਵਾਰੀ ਨਹਾਇਤ ਖਤਰਨਾਕ ਵੀ ਹੋ ਸਕਦਾ ਹੈ।
1: ਬਿਲਕੁਲ
2: ਮੇਰੇ ਮੋਹਤਰਮ, ਤੁਸੀਂ ਹਾਜ਼ਮੇ ਦੀ ਦਵਾਈ ਲੈਂਦੇ ਰਹੇ ਹੋ ਹਾਲਾਂਕਿ ਤੁਹਾਨੂੰ ਮੇਦੇ ਦੀ ਕੋਈ ਤਕਲੀਫ ਨਹੀਂ ਬਲਕਿ ਤੁਹਾਡਾ ਲੀਵਰ ਆਪਣੇ ਫੰਕਸ਼ਨ ਪੂਰੀ ਤਰ੍ਹਾਂ ਅਦਾ ਨਹੀਂ ਕਰਦਾ ਅਤੇ ਅਲਾਮਾਤ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਹੈ। ਮੋਹਤਰਮ, ਇਹ ਬਿਮਾਰੀ ਅਗਰ ਪੇਚੀਦਾ ਹੋ ਜਾਏ ਤਾਂ ਬਹੁਤ ਹੀ ਖਤਰਨਾਕ ਹੋ ਸਕਦੀ ਹੈ, ਲਿਹਾਜ਼ਾ ਇਲਾਜ ਵਿੱਚ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਤੁਸੀਂ ਚਿਕਨਾਈ ਵਾਲੇ ਖਾਣੇ, ਬਿਲਖਸੂਸ ਬਾਜ਼ਾਰੀ ਤਲੀ ਹੋਈ ਖਾਣੇ, ਫਾਸਟ ਫੂਡ, ਗਾਏ ਦਾ ਗੋਸ਼ਤ ਅਤੇ ਸਿਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਦਿਨ ਦੇ ਵਿੱਚ ਕਿਸੇ ਵੀ ਹਿੱਸੇ 'ਚ ਤਕਰੀਬਨ 40 ਮਿੰਟ ਤੁਸੀਂ ਜਿਹੜੀ ਨਾ ਵਾਕ, ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਬਲਕਿ ਵਾਕ ਅਤੇ ਇਲਾਜ ਦਾ ਅਹਿਮ ਹਿੱਸਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਅਮਲ ਕਰਨਾ ਹੈ ਅਤੇ ਆਪਣੀ ਮਦਦ ਆਪ ਦੇ ਤਹਿਤ ਇਲਾਜ ਨਹੀਂ ਕਰਨਾ। ਸੁਲੇਮਾਨ ਸਾਹਿਬ, ਇਹਨਾਂ ਭਾਈ ਸਾਹਿਬ ਨੂੰ ਤੇ ਭੁੱਖ ਨਹੀਂ ਸੀ ਲੱਗਦੀ, ਫਿਰ ਇਹ ਹਾਜ਼ਮੇ ਦੀ ਦਵਾਈ ਕਿਹੜੀ ਚੀਜ਼ ਨੂੰ ਹਜ਼ਮ ਕਰਨ ਲਈ ਲੈਂਦੇ ਸੀ?
2: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ ਕਿਉਂਕਿ ਅਨਵਰ ਸਾਹਿਬ ਦੀ ਤਰ੍ਹਾਂ ਬਹੁਤ ਸਾਰੇ ਮਰੀਜ਼ ਇਸ ਬਿਮਾਰੀ 'ਚ ਹਾਜ਼ਮੇ ਦੀ ਦਵਾਈ ਲੈਂਦੇ ਨੇ। ਅਸਲ ਗੱਲ ਇਹ ਵੇ ਕਿ ਲੀਵਰ ਪ੍ਰੋਬਲਮ ਵਿੱਚ ਮੂੰਹ ਦਾ ਜ਼ਾਇਕਾ ਬਦਲ ਜਾਂਦਾ ਹੈ, ਕਮਜ਼ੋਰੀ ਅਤੇ ਸੁਸਤੀ ਰਹਿੰਦੀ ਹੈ, ਮਰੀਜ਼ ਨੂੰ ਭੁੱਖ ਨਹੀਂ ਲੱਗਦੀ ਅਤੇ ਉਹ ਸਮਝਦਾ ਹੈ ਕਿ ਉਹਦਾ ਨਿਜ਼ਾਮੇ ਹਜ਼ਮ ਖਰਾਬ ਹੋ ਗਿਆ ਹੈ ਅਤੇ ਬਦ ਹਜ਼ਮੀ ਦੀ ਵਜ੍ਹਾ ਨਾਲ ਉਹਦੀ ਭੁੱਖ ਗਾਇਬ ਹੋ ਗਈ ਹੈ।
1: ਅੱਛਾ, ਯਾਨੀ ਇਹ ਤਸ਼ਖੀਸ ਅੰਦਾਜ਼ਿਆਂ ਤੇ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਅਸ਼ਰਫ ਜ਼ਾਹਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਉਮਰ 32 ਸਾਲ ਹੈ, ਮੈਨੂੰ 1 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਬਾਜ਼ ਵਾਰੀ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਮੈਂ ਡਰਾਈਵਿੰਗ ਵੀ ਨਹੀਂ ਕਰ ਸਕਦਾ। ਐਸੇ ਲਈ ਮੈਂ ਡਾਕਟਰ ਨੇ ਮਸ਼ਵਰਾ ਦਿੱਤਾ ਹੈ ਕਿ ਮੈਂ ਡਰਾਈਵਿੰਗ ਨਾ ਕਰਾਂ। ਸੁਲੇਮਾਨ ਸਾਹਿਬ, ਮੇਰੀ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਮੈਂ ਬਹੁਤ ਡਿਸਟਰਬ ਹੋ ਗਿਆ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
2: ਅਸ਼ਰਫ ਭਾਈ, ਤੁਸੀਂ ਜਿਹੜੀ ਆਪਣੀ ਕੈਫੀਅਤ ਲਿਖੀ ਹੈ ਉਹ ਤਾਂ ਵਾਕਈ ਬੜੀ ਪਰੇਸ਼ਾਨ ਕੁੰਨ ਨੇ ਬਹਰਹਾਲ ਇਲਾਜ ਹੋਵੇਗਾ ਤੇ ਇਨਸ਼ਾਅੱਲਾ ਇਹ ਕਫੀਅਤ ਦੂਰ ਹੋ ਜਾਏਗੀ। ਮੇਰੇ ਭਾਈ ਤੁਸੀਂ ਚਿਕਨਾਈ ਵਾਲੀ ਗਜ਼ਾ, ਨਮਕ ਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ, ਅਗਰ ਮੁਮਕਿਨ ਹੋਵੇ ਤੇ ਇੱਕ ਅਖਰੋਟ ਰੋਜ਼ਾਨਾ ਖਾਓ। ਖਾਣੇ 'ਚ ਅਦਰਕ ਤੇ ਥੂਮ ਦੀ ਚਟਨੀ ਜ਼ਰੂਰ ਇਸਤੇਮਾਲ ਕਰੋ ਤੇ ਰੋਜ਼ਾਨਾ ਖਾਲੀ ਪੇਟ 45 ਮਿੰਟ ਵਾਕ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ। ਮੈਂ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹਦਾ ਬੁਨਿਆਦੀ ਫੰਕਸ਼ਨ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣਾ ਹੈ, ਜਿਹੜੇ ਚਰਬੀਲੇ ਅਜ਼ਾ ਨੂੰ ਤਹਿਲੀਲ ਕਰਦੀ ਹੈ ਤੇ ਸ਼ਰਿਆਨਾਂ ਨੂੰ ਖੋਲਦੀ ਹੈ। ਤੁਸੀਂ ਇਹ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰੋ ਤੇ ਦਿਨ 'ਚ ਕਮ ਅਜ਼ ਕਮ 2 ਵਾਰੀ ਬਲੱਡ ਪ੍ਰੈਸ਼ਰ ਦੀ ਰੀਡਿੰਗ ਜ਼ਰੂਰ ਨੋਟ ਕਰੋ ਤੇ 15 ਦਿਨ ਬਾਅਦ ਮੈਨੂੰ ਇਹ ਰੀਡਿੰਗ ਇਰਸਾਲ ਕਰੋ। ਮੇਰੇ ਭਾਈ ਤੁਸੀਂ ਆਪ ਵੇਖੋਗੇ ਕਿ ਇਸ ਦਵਾਈ ਨਾਲ ਇਨਸ਼ਾਅੱਲਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਹੁਣ ਸਾਇਮਾ ਵੀ ਤੁਹਾਨੂੰ ਇੱਕ ਮਸ਼ਵਰਾ ਦਿੰਦੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹੋ ਤੇ ਇਸ ਆਦਤ ਨੂੰ ਤਬਦੀਲ ਕਰੋ ਤੇ ਹਰ ਵੇਲੇ ਖੁਸ਼ ਰਹੋ, ਲੋਕਾਂ ਨਾਲ ਮੁਸਕਰਾ ਕੇ ਗੁਫ਼ਤਗੂ ਕਰੋ, ਕਿਉਂਕਿ ਗੁੱਸਾ ਕਰਨ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ।
2: ਸਾਇਮਾ ਜੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਅਗਰ ਪੁਰਾਣੀ ਹੋ ਜਾਏ ਨਾ ਤੇ ਬੰਦੇ ਦਾ ਮਜ਼ਾਜ ਵੀ ਚਿੜਚਿੜਾ ਹੋ ਜਾਂਦਾ ਹੈ।
1: ਓਹੋ,
2: ਤੇ ਉਹ ਹਰ ਗੱਲ ਤੇ ਗੁੱਸਾ ਕਰਦਾ ਹੈ।
1: ਸੁਲੇਮਾਨ ਸਾਹਿਬ, ਜੇ ਇਹ ਗੱਲ ਹੈ ਤੇ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ, ਕਿਉਂਕਿ ਹਰ ਬੰਦਾ ਹੀ ਲੜਨ ਨੂੰ ਫਿਰਦਾ। ਜਰਾ ਜੀ ਗੱਲ ਕਰੋ, ਹੱਥੀ ਪੈਣ ਨੂੰ ਫਿਰਦਾ। ਰਵਾਦਾਰੀ ਤੇ ਬਰਦਾਸ਼ਤ ਤੇ ਬਿਲਕੁਲ ਹੀ ਖਤਮ ਹੋ ਗਈ ਹੈ। ਬਸ ਮੈਂ ਤੇ ਇਹੀ ਕਹਿ ਸਕਦੀ ਹਾਂ, ਅੱਲਾ ਇਹਨਾਂ ਦੇ ਹਾਲ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਅਗਲਾ SMS ਜਿਹੜਾ ਨਾ ਸੁਹੇਲ ਪਰਵੇਜ਼ ਸਾਹਿਬ ਨੇ ਤਹਿਰੀਰ ਕੀਤਾ। ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, 3 ਮਹੀਨਿਆਂ ਤੋਂ ਮੈਨੂੰ ਇੱਕ ਲੱਤ 'ਚ ਬਹੁਤ ਹੀ ਜ਼ਿਆਦਾ ਦਰਦ ਰਹਿੰਦਾ ਹੈ। ਇਹਦੇ ਇਲਾਵਾ 3 ਸਾਲ ਤੋਂ ਗੋਡਿਆਂ ਦੇ ਦਰਦਾਂ ਦਾ ਵੀ ਮਸਲਾ ਹੈ। ਮੈਂ ਬਹੁਤ ਇਲਾਜ ਕਰਵਾਇਆ, ਮਾਲਿਸ਼ ਵੀ ਕਰਵਾਉਂਦਾ, ਲੇਕਿਨ ਵਕਤੀ ਆਰਾਮ ਤੋਂ ਬਾਅਦ ਗੋਡਿਆਂ ਦਾ ਦਰਦ ਫੇਰ ਸ਼ੁਰੂ ਹੋ ਜਾਂਦਾ ਹੈ। ਸੁਲੇਮਾਨ ਸਾਹਿਬ, ਲੱਤ 'ਚ ਦਰਦ ਦੀ ਵਜ੍ਹਾ ਨਾਲ ਮੈਂ ਤੁਰਨ ਫਿਰਨ ਤੋਂ ਤਕਰੀਬਨ ਮਾਜ਼ੂਰ ਹੋ ਗਿਆ ਵਾਂ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ।
2: ਸੇਲ ਸਾਹਿਬ, ਇਸ ਬਿਮਾਰੀ ਨੂੰ ਤਿੱਬੀ ਇਸਤਲਾਹ 'ਚ ਦਰਦ ਉਰਕਿਨਸਾ ਤੇ ਅੰਗਰੇਜ਼ੀ 'ਚ ਸ਼ਿਆਟੀਕਾ ਕਹਿੰਦੇ ਨੇ। ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਦੇ ਨਾਲ ਮਰੀਜ਼ ਆਪਣੇ ਪੈਰਾਂ 'ਤੇ ਵਜ਼ਨ ਨਹੀਂ ਪਾ ਸਕਦਾ, ਲਿਹਾਜ਼ਾ ਤੁਰਨਾ ਮਹਾਲ ਹੋ ਜਾਂਦਾ ਹੈ। ਮੇਰੇ ਭਾਈ, ਕਿ ਜੜੀ ਬੂਟੀਆਂ ਦੇ ਇਲਾਜ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੁਸੀਂ ਚਾਵਲ, ਦਹੀਂ, ਮਸ਼ਰੂਬਾਤ ਯਾਨੀ ਬੋਤਲਾਂ, ਆਈਸਕ੍ਰੀਮ, ਬਰਫ਼ ਅਤੇ ਟਿੰਡੇ ਤੋਰੀ ਨਹੀਂ ਖਾਣੇ, ਬਾਕੀ ਹਰ ਖੁਰਾਕ ਖਾ ਸਕਦੇ ਹੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਦਵਾ ਦੇ ਜ਼ਰੀਏ ਸੈਂਕੜੋ ਮਰੀਜ਼ਾਂ ਨੂੰ ਮੁਕੰਮਲ ਤੌਰ 'ਤੇ ਆਰਾਮ ਆ ਚੁੱਕਿਆ ਹੈ। ਤੁਸੀਂ ਰੋਗਨੇ ਜ਼ੈਤੂਨ ਜਾਂ ਰੋਗਨੇ ਅਲਸੀ ਦੀ ਮਾਲਿਸ਼ ਜ਼ਰੂਰ ਕਰੋ ਅਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰਦੇ ਰਹੋ ਤਾਂ ਕਿ ਪੱਠਿਆਂ ਦਾ ਖਚਾਓ ਦੂਰ ਹੋ ਜਾਏ। ਬਾਕੀ ਜਿਹੜੀ ਬੁਨਿਆਦੀ ਤਕਲੀਫ਼ ਹੈ ਉਹ ਦਵਾਈ ਨਾਲ ਇਨਸ਼ਾਅੱਲਾ ਦੂਰ ਹੋ ਜਾਏਗੀ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਹਦੇ ਨਾਲ ਇਨਸ਼ਾਅੱਲਾ ਗੋਡਿਆਂ ਦਾ ਦਰਦ ਵੀ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ ਤੇ ਦਰਦ ਅਰਕੁਨਸਾ ਤੋਂ ਵੀ ਮੁਕੰਮਲ ਤੌਰ ਤੇ ਛੁਟਕਾਰਾ ਮਿਲ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
2: ਜੀ, ਜੀ
1: ਹਮੇਸ਼ਾ ਦੀ ਤਰ੍ਹਾਂ ਮੇਲਸ ਵੀ ਨੇ ਬਾਕੀ ਤੇ SMS ਵੀ ਬਾਕੀ ਨੇ, ਪਰ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋ ਗਿਆ। ਬਾਕੀ ਮੇਲਸ ਔਰ SMS ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਤੇ ਅੱਲਾ ਨਾ ਕਰੇ ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਤੇ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237272160 ਯਾਨੀ 04237272160 ਯਾਨੀ 04237272160

0: 6-0-8. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com.
1: ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ, ਉਸ ਵੇਲੇ ਤੱਕ ਰੱਬ ਰਾਖਾ।
2: ਸੁਰਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।